ਸੁਣੇ ਸੀ ਕੇ ਵਾਦੀ ਬੈਂ ਕੇ ਵਾਦੀ ਬੈਂ ਕੇ ਵਾਦੀ ਬੈਂ ਕੇ ਵੋ ਸਿਬਾਨਿਆ ਤੇ ਵੋ ਜਫਾਰ ਰਗਲਿੰਗ ਕੁਲ ਮਿਓ ਫੈਸਲੀ ਓ ਚੀ ਬੈਂ